0: ਮੋਜਾਂ ਗਰਾਈਂਦੀਆਂ ਕਾਰਜਕ੍ਰਮ ਸੁਣਨ ਵਾਲੇ ਸਾਰੇ ਕਿਸਾਨ ਬਾਗਬਾਨ ਭਾਈ ਭੈਣਾਂ ਜੋ ਸਾਰਿਆਂ ਸ਼ਰੋਤਿਆਂ ਜੋ ਕਿਸਾਨ ਮਿੱਤਰ ਦੀ ਟਿਆਲੇ ਤੇ ਦੋ ਹੱਥ ਜੋੜੀ ਕੇ ਪਿਆਰ ਭਰੀ ਰਾਮ ਰਾਮ ਕਨੇ ਕਿਸਾਨ ਸਾਥੀਓ ਹਰੀਆ ਭਾਈਆ ਅੱਜ ਮੇਰੇ ਸੁੱਗੀ ਟਿਆਲੇ ਪਰ ਬੜਿਆਂ ਦਿਨਾਂ ਬਾਅਦ ਇਹਨਾਂ ਕੰਨੇ ਮੁਲਾਕਾਤ ਹੋਦੀ ਹੈ। ਰਾਮ ਰਾਮ ਜੀ।
1: ਰਾਮ ਰਾਮ ਕਿਸਾਨ ਮਿੱਤਰ ਜੀ, ਤਾਂ ਬਿਲਕੁਲ ਸਹੀ ਗੱਲ ਬੋਲਾ ਦੇ ਤੂੰ ਹੈ ਕਿ ਅੱਜ ਦੇਖਾ ਪਤਾ ਨਹੀਂ ਕਿਤਨੇ ਦਿਨਾਂ ਬਾਅਦ ਹੈ ਟਿਆਲੇ ਪਰ ਮਿਲੀ ਕਰਦੇ।
0: ਹਾਂ ਉਹ ਮੈਂ ਤਾਂ ਤੁਹਾਨੂੰ ਕਈ ਵਾਰੀ ਤੁਹਾਂ ਦੇ ਘਰੇ ਵੀ ਤੋਪਿਆ ਆ, ਪਰ ਜਾਂ ਹੀ ਮੈਂ ਜਲ ਤੁਹਾਂ ਦੇ ਘਰ 'ਚ ਲੰਘਣਾ ਤਾਂ ਦੇਣਾ ਬੋਲਣਾ ਹੈ ਸਾਹਿਬ ਸਾਹਿਬ ਤਾਂ ਭਾਈ ਉਸ ਖੇਤਰਾਂ 'ਚ ਹੀ ਹੈ ਬੋਲਿਆ। ਹੁਣ ਤੁਹਾਨੂੰ ਪਤਾ ਪਿੱਛੇ ਕਿਤਨੇ ਖੇਤੀ ਦੇ ਕੰਮ ਚੱਲੇ ਇਹ ਹੈ ਨਾ।
1: ਜੀ ਜੀ।
0: ਜਾਂ ਵੀ ਮੈਂ ਗਿਆ ਤਾਂ ਤੁਹਾਂ ਮੈਨੂੰ ਘਰ ਨਹੀਂ ਮਿਲੇਗਾ ਨਾ, ਘਰ ਵਾਲੇ ਇਹ ਬੋਲਿਆ ਕਿ ਸਾਹਿਬ ਖੇਤਰਾਂ 'ਚ ਹੀ ਨੇ ਬੋਲਿਆ, ਸੰਝਾ ਤੋਲੇ ਚਲੇ ਹੁੰਦੇ ਤੋਲੇ ਗਿਆ ਵੀ ਤੋਲੇ ਤਾਂ ਦਿਨੇ ਆਉਣੇ ਬੋਲਿਆ, ਪਤਾ ਹੀ ਨਹੀਂ ਲੱਗਦਾ ਹਨੇਰਾ ਦੀ ਪੁੱਜਦੇ ਕਹਿੰਦੇ ਪਿਆਗਾ ਫੇਰੀ ਸਾਹਿਬ ਜਿਹੜੇ ਸਹਾਰੇ ਚਲੀ ਜਾਂਦੇ ਹੈ ਨਾ।
1: ਤਾਂ ਕਿਸਾਨ ਮਿੱਤਰ ਜੀ ਤੁਹਾਨੂੰ ਪਤਾ ਹੀ ਹੈ ਦੇਖਾ ਪਹਿਲੇ ਕਟਾਈ ਵਾਲਾ ਕੰਮ ਥਾ, ਕੰਨੇ ਕੰਨੇ ਫਸਲਾਂ ਦਾ ਥੋੜ੍ਹਾ ਖੇਤ ਤਿਆਰ ਕੀਤੇ,
0: ਖਰੀਫ ਦੀ ਫਸਲ ਜਿਹੜੀ ਸਹਿ ਲਗਾਉਣਾ ਵੀ ਜਿਹੜੇ ਸਹਿ ਕਿਸਾਨਾਂ ਜੋ ਜਿਹੜਾ ਸਹਿ ਬੜਾ ਇੱਕ ਜ਼ਰੂਰੀ ਕੰਮ ਥਾ ਨਾ।
1: ਬਿਲਕੁਲ ਬਿਲਕੁਲ
0: ਜੀ। ਦੇਖਾ ਹੁਣ ਜੀ ਕਿ ਯਹਾਂ ਦੇ ਸ਼ਰੋਤਾ ਜਿਹੜੇ ਸਹਿ ਜਾਣਦੇ ਹਨ ਕਿ ਕਾਰਜਕ੍ਰਮ ਦੀ ਸ਼ੁਰੂਆਤ ਵਿੱਚ ਜਿਹੜਾ ਸਹਿ ਹਾਂ ਹਰ ਦਿਨ ਕੋਈ ਨਾ ਕੋਈ ਜਾਣਕਾਰੀ ਦੇ ਉੱਪਰ ਗੱਲ ਕਰਦੇ ਹਨ
1: ਜੀ,
0: ਤਾਂ ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਕਾਰਜਕ੍ਰਮ ਹੈ ਨਾ, ਤਾਂ ਹਰੀ ਬਾਬੂ ਜੀ ਦੇਖਾ ਵੀ ਪਸ਼ੂ ਜਿਹੜੇ ਸਹਿ ਆਹਾਂ ਠਹਿਰ ਇੱਕ ਪਸ਼ੂ ਪਾਲਕ ਭਾਈ ਹੈ ਨਾ
1: ਜੀ,
0: ਕਹਿੰਦੇ ਪਸ਼ੂ ਆਹਾਂ ਦੀ ਜਿਹੜੀ ਸਹਿ ਰੀੜ ਦੀ ਹੱਡੀ ਹੈ ਨਾ
1: ਜੀ
0: ਜੀ।
1: ਤਾਂ ਦੇਖਾ ਬਿਲਕੁਲ ਅੱਜ ਜੇ ਆਹਾਂ ਆਪਣੇ ਜਿਹੜੇ ਕਿਸਾਨ ਸਾਥੀ ਹੈ ਉਹਨਾਂ ਜੋ ਜਾਣਕਾਰੀ ਦੇਣੀ ਰਾਸ਼ਟਰੀ ਪਸ਼ੂ ਰੋਗ ਨਿਯੰਤਰਣ ਕਾਰਜਕ੍ਰਮ ਦੇ ਬਾਰੇ ਵਿੱਚ
0: ਜੀ।
1: ਤਾਂ ਦੇਖਾ ਇਹ ਭਾਰਤ ਸਰਕਾਰ ਦੁਆਰਾ ਜੇ ਐਸੇ ਸਤੰਬਰ 2019 ਵਿੱਚ ਸ਼ੁਰੂ ਕੀਤਾ ਥਾ, ਔਰ ਇਸਦਾ ਜਿਹੜਾ ਮਕਸਦ ਥਾ ਸੇ ਪਸ਼ੂਆਂ 'ਚ ਜਿਹੜਾ ਖੁਰ ਪੱਕਾ ਕਹਿੰਦੇ ਮੂੰਹ ਪੱਕਾ ਰੋਗ,
0: ਹਾਂ
1: ਜ਼ਿਆਦਾਤਰ ਦੇਖਿਆ ਜਾਂਦਾ ਇਹ ਦੋ ਰੋਗ ਹੁੰਦੇ, ਤਾਂ ਇਹਨਾਂ ਪਰ ਜੇ ਅਸੀਂ ਨਿਯੰਤਰਣ ਕਰਨਾ ਥਾ
0: ਜੀ। ਕਹਿੰਦਾ ਇਹ ਰੋਗ ਜਿਹੜਾ ਸੀ ਅੱਜ ਕੱਲ੍ਹ ਬਰਸਾਤੀ ਜਿਹੜਾ ਸੀ ਜ਼ਿਆਦਾ ਹੁੰਦਾ ਹੈ ਨਾ
1: ਜੀ ਜੀ ਬਿਲਕੁਲ। ਤਾਂ ਇਹ ਕਾਰਜਕ੍ਰਮ ਜਿਹਾ ਤਾਂ ਇਹ ਬਿਲਕੁਲ ਪਸ਼ੂ ਧਨ ਜੋ ਸਵਸਥ ਰੱਖਣ ਵਾਸਤੇ ਕਹਿੰਦੇ ਰੋਗ ਮੁਕਤ ਰੱਖਣ ਵਾਸਤੇ ਜਿਹਾ ਸ਼ੁਰੂ ਕੀਤਾ ਥਾ
0: ਜੀ।
1: ਤਾਂ ਦੇਖਾ ਇਸਦਾ ਸਾਰਿਆਂ ਦੇ ਜਿਹੜਾ ਮਕਸਦ ਥਾ ਮੁੱਖ ਮਕਸਦ ਥਾ ਸਹਿ ਸਾਰਿਆਂ ਦੇ ਪਹਿਲੇ ਤਾਂ ਪਸ਼ੂਆਂ ਜੋ FMD ਕਿੰਨੇ ਬਰੂਸਲੋਸਿਸ ਅਤੇ ਬਚਾਉਣਾ, ਇਹ ਵੀ ਦੋ ਰੋਗ ਏ ਇਹਨਾਂ 'ਤੇ ਵੀ ਆਉਂਦੇ ਪਸ਼ੂ ਜੇ ਜ਼ਿਆਦਾਤਰ ਸਮੇਂ 'ਚ ਮਤਲਬ ਖੁਰ ਪੱਕਾ ਕਿੰਨੇ ਮੂੰਹ ਪੱਕਾ ਰੋਗ ਇਹਨਾਂ 'ਤੇ ਬਚਾਉਣਾ ਬੋਲਣ ਦਾ ਇਹੀ ਮਕਸਦ ਹੈ
0: ਜੀ। ਹਾਂਜੀ।
1: ਕਿੰਨੇ ਦੂਜਾ ਹੈ ਅਗਰ ਹਰੇ ਪਸ਼ੂ ਸਵਸਥ ਹੋਣਗੇ ਤਾਂ ਦੇਖਾ ਤਿੰਨਾਂ ਰਹੇ ਇੱਕ ਤਾਂ ਦੁੱਧ ਦੇ ਉਤਪਾਦਨ 'ਚ ਵੀ ਵ੍ਰਿਧੀ ਹੋਣੀ, ਕਿੰਨੇ ਜਿਹੜੇ ਪਸ਼ੂ ਆ ਹਰੇ ਜੇ ਅਗਰ ਸਹਿ ਸਵਸਥ ਹੋਣਗੇ ਤਾਂ ਉਹਨਾਂ ਦੇ ਉਤਪਾਦਨ 'ਚ ਵੀ ਵ੍ਰਿਧੀ ਹੋਣੀ।
0: ਬਿਲਕੁਲ ਹਾਂਜੀ।
1: ਔਰ ਉਸ ਤੋਂ ਬਾਅਦ ਜੇ ਹੈ ਤਾਂ ਜਿਹੜੇ ਆਹਾਂ ਦੇ ਪਸ਼ੂ ਪਾਲਕ ਮਿੱਤਰ ਏ ਉਹਨਾਂ ਦੀ ਆਏ 'ਚ ਵੀ ਵ੍ਰਿਧੀ ਹੋਣੀ ਅਗਰ ਹਰੇ ਪਸ਼ੂ ਸਵਸਥ ਹੋਣਗੇ।
0: ਹਾਂਜੀ।
1: ਔਰ ਸਾਰਿਆਂ ਦੇ ਵੱਡੀ ਗੱਲ ਇਹ ਹੈ ਕਿ ਜਿਹੜੇ ਆਹਾਂ ਦੇ ਪਸ਼ੂਆਂ 'ਤੇ ਮਤਲਬ ਚਾਹੇ ਦੁੱਧ ਦੇ ਉਤਪਾਦ ਬਣਦੇ ਜਾਂ ਕੋਈ ਹੋਰ ਬਣਦੇ ਤਾਂ ਉਹਨਾਂ ਦਾ ਨਿਰਯਾਤ ਕਰਕੇ ਜੇ ਅਸੀਂ ਆਉਂਦੇ ਜਿਹੜੇ ਕਿਸਾਨ ਸਾਥੀ ਹੈ ਉਹਨਾਂ ਦੀ ਆਏ ਜੋ ਵੀ ਬਣਾਉਣਾ ਇਸਦਾ ਇੱਕ ਮੁੱਖ ਮਕਸਦ ਥਾ।
0: ਹਾਂਜੀ। ਦੇਖਾ ਵੀ ਆਹਾਂ ਦੇ ਕਿਸਾਨ ਸਾਥੀਏ ਪਸ਼ੂ ਪਾਲਕ ਭਾਈਏ ਤਾਂ ਇਹ ਜਿਹੜਾ ਸਾਹਿਬ ਤੇਰੇ ਜੋ ਪਤਾ ਹੀ ਹੈ ਕਿ ਇਹ ਟੀਕਾਕਰਨ ਜਿਹੜਾ ਸਾਹਿਬ ਬਿਲਕੁਲ ਮੁਫਤ ਕੀਤੇ ਜਾਂਦਾ ਨਾ
1: ਜੀ ਜੀ। ਔਰ ਇਹ ਦੇਖਾ ਜਿਹੜਾ ਆਹਾਂ ਦੇ ਪਸ਼ੂ ਜਿਵੇਂ ਭੈਂਸ ਸੀ ਭੇਡ ਹੀ ਬੱਕਰੀ ਸੂਅਰ ਏ ਤਾਂ ਉਹਨਾਂ ਵਿੱਚ ਜੇ ਆ ਇਹ FMD ਰੋਗ ਯਾਨੀ ਕਿ ਖੁਰ ਪੱਕਾ ਕਿੰਨੇ ਮੂੰਹ ਪੱਕਾ ਰੋਗ ਜੇ ਆ ਇਸ 'ਤੇ ਵਿਰੁੱਧ ਜੇ ਆ ਯਾਨੀ ਕਿ ਇਸੋ ਖਤਮ ਕਰਨ ਵਾਸਤੇ ਨਿਯਮਿਤ ਟੀਕਾਕਰਨ ਕਰਨਾ। ਕਿੰਨੇ ਦੂਜੀ ਗੱਲ ਹੈ ਕਿ ਜਿਹੜੀ 4 ਤੋਂ 8 ਮਹੀਨੇ ਦੀ ਬੱਚੀਆਂ ਹੀ ਉਹਨਾਂ 'ਚ ਜ਼ਿਆਦਾਤਰ ਜੇ ਆ ਬਰੂਸਲੋਸਿਸ ਟੀਕਾਕਰਨ ਜੇ ਅਸੀਂ ਕਰਵਾਉਣਾ।
0: ਹਾਂ।
1: ਔਰ ਪਸ਼ੂਆਂ ਦੀ ਜਿਹੜੀ ਈਅਰ ਟੈਗਿੰਗ ਹੀ ਔਰ ਪੰਜੀਕਰਨ ਆ ਕਿੰਨੇ ਤਿੰਨਾਂ ਦੇ ਸਵਾਸਥ ਦਾ ਜਿਹੜਾ ਰਿਕਾਰਡ ਆ ਉਹ ਵੀ ਤਿਆਰ ਕਰਨਾ।
0: ਹਾਂ।
1: ਕਿੰਨੇ ਉਸ ਤੋਂ ਬਾਅਦ ਜਿਹੜੇ ਆਹਾਂ ਦੇ ਰਾਜ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਉਹਨਾਂ 'ਤੇ ਜਿਹੜੀ ਕੇਂਦਰ ਸਰਕਾਰ ਹੀ ਉਹਨਾਂ ਦੀ ਸਹਾਇਤਾ ਵਾਸਤੇ ਜੇ ਅਸੀਂ ਉਸ 'ਤੇ ਆਹਾਂ ਲਾਭ ਲੈਣਾ
0: ਜੀ। ਹਾਂਜੀ ਜੀ। ਤਾਂ ਦੇਖਾ ਬੜੀ ਬਾਕੀ ਜਿਹੜੀ ਸਹਿ ਜਾਣਕਾਰੀ ਕਿਸਾਨ ਸਾਥੀਆਂ ਤੱਕ ਜਿਹੜੀ ਸਹਿ ਤੁਹਾਂ ਪੁਜਾਈ ਹੈ ਕਿ ਦੇਖਾ ਜਿਵੇਂ ਤੁਹਾਂ ਦੱਸਿਆ ਵੀ ਹੈ ਨਾ ਕਿ ਦੇਖਾ ਅੱਜ ਕੱਲ੍ਹ ਜਿਹੜਾ ਸਹਿ ਪਸ਼ੂ ਬੜੇ ਮਹਿੰਗੇ ਨੇ ਨਾ।
1: ਬਿਲਕੁਲ।
0: ਅੱਜ ਕੱਲ੍ਹ ਇੱਕ ਅਗਰ ਮੈਂ ਹੀ ਲੈਣੀ ਹੋਵੇ ਤਾਂ ਜਿਸੀਏ ਬੋਲਦੇ ਨਾ ਕਿ ਹੱਥ ਖੜੇ ਹੋ ਜਾਂਦੇ ਨੇ ਅਗਰ ਮੈਂ ਖਰੀਦਣੀ ਹੋਵੇ ਨਾ। ਉੱਥੇ ਦੇਖਾ ਗਾਂ ਦਾ ਜਿਹੜਾ ਸਹਿ ਗਾਂ ਵੀ ਕਾਫੀ ਮਹਿੰਗੀ ਹੈ, ਅਗਰ ਕੋਈ ਆਹਾਂ ਭੇਡ ਬੱਕਰੀ ਖਰੀਦਣੀ ਹੋ ਜਾਂ ਘੋੜਾ ਖੱਚਰ ਕੋਈ ਲੈਣੀ ਹੋ ਤਾਂ ਦੇਖਾ ਕਿਤਨੇ ਅੱਜ ਕੱਲ੍ਹ ਪਸ਼ੂਆਂ ਦੇ ਜਿਹੜੇ ਸਹਿ ਦਾਮ ਹੈ ਨਾ, ਹੈ ਨਾ
1: ਜੀ ਜੀ।